0: ਗੁਰੂ ਮੇਰੀ ਉਡਾਂ ਚੋਂ ਜਨਾ ਬਦਲ ਗਏ ਪੁਰੇ
1: ਆਇਆ ਅਬ ਲੋ ਯੋ ਰੇਗਾ ਪੁਰੇ
2: ਜੋ ਵਾ ਵਾਂ ਕੋਰ ਪੈ ਜੁਆਰੇ ਉਡਾਂ ਚੋਂ ਜੋ ਵਾ ਵਾਂ ਕੋਰ ਪੈ ਜੁਆਰੇ ਉਡਾਂ ਚੋਂ ਲਿਵੋ ਨਾਰੇ ਦਾ ਦਾ ਯਾ ਪਿਆ ਲੋਂ ਕਾ ਯੇ ਕਰਨ ਨੋ ਨੋ ਟੀਮਿੰਗ ਆ